ਕਿ ਤੁਸੀਂ ਮਾਰ ਕੇ ਸਹੀ ਚੱਲ ਪਏ ਸਾਕੀ ਤੁਸੀਂ ਉਸੇ ਤੋਂ ਮਾਰ ਕੇ ਸਹੀ ਚੱਲ ਪਏ ਸਾਕੀ ਤੁਸੀਂ ਪਿਉ ਸੀ ਕਿ ਤੁਸੀਂ ਸਿੱਖ ਲਿਆ ਤੋ ਆਹ ਕਹਿੰਦਾ ਤੁਹਾਨੂੰ ਮੋਟਾ ਕਰ ਦਿੰਦਾ ਕਿ ਸੋਡੀ ਮੋਬਾਈਲ ਕਿ